0: ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਪਿਆਰ ਨਾਲ ਆਖੋ
1: ਧੰਨ ਗੁਰੂ ਨਾਨਕ,
0: ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ, ਜੇ ਤੈਨੂੰ ਭੁੱਖ ਨਾ ਲੱਗਦੀ ਤਾਂ ਸੱਜਣ ਠੱਗ ਦਾ ਉਧਾਰ ਕਿਵੇਂ ਹੁੰਦਾ, ਤੈਨੂੰ ਭੁੱਖ ਨਾ ਲੱਗਦੀ ਭੂਮੀਏ ਚੋਰ ਦਾ ਉਧਾਰ ਕਿਵੇਂ ਹੁੰਦਾ।

ਬਹੁਤ ਵਿਆਕੁਲ ਹੈ ਤਾਂ ਆ ਫਲ ਤੋੜ ਕੇ ਖਾ ਲੈ। ਇੱਕ ਅੱਕ ਦਾ ਬੂਟਾ ਹੈ, ਅੱਕ ਦੇ ਅੰਬ ਲੱਗੇ ਹਨ, ਖਖੜੀਆਂ ਲੱਗਦੀਆਂ ਹਨ।

ਇਹ ਨਿਰੰਕਾਰ ਨੇ ਤੇਰੇ ਵਾਸਤੇ ਮਿੱਠੇ ਖਰਬੂਜੇ ਭੇਜੇ ਹਨ। ਤੂੰ ਇਹ ਅੱਖ ਦਾ ਬੂਟਾ ਨਾ ਸਮਝੇ, ਇਹ ਤੇਰੇ ਲਈ ਆਏ। ਸ਼ੰਕਾ ਨਾ ਕਰ, ਤੋੜ ਕੇ ਖਾ ਲੈ, ਪਰ ਇੱਕ ਸ਼ਰਤ ਹੈ, ਇੱਕ ਧਿਆਨ ਰੱਖੀ, ਕਿਤੇ ਪੱਲੇ ਨਾ ਬਣ ਲਈ।

ਬਦਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼, ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼, ਜੋ ਤੇਰੀ ਪ੍ਰਾਰਬਤ ਹੈ ਉਹ ਤੈਨੂੰ ਮਿਲ ਹੀ ਜਾਏਗੀ। ਪੱਲੇ ਨਹੀਂ ਬਣਨਾ, ਇਸੇ ਤਰ੍ਹਾਂ ਬਚਨ।

ਵੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾਂ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

0: ਹੁਣ ਅੱਗ ਬਾਲ ਕੇ ਅੱਗ ਨੂੰ ਤੇਜ ਕੀਤਾ ਤੇ ਤੇਲ ਜਿਲੇ ਉਬਲਣ ਲੱਗਾ ਨਾ ਤੇ ਮਰਦਾਨੇ ਨੂੰ ਚੁੱਕ ਕੇ ਕੜਾਈ ਵਿੱਚ ਸਿੱਟਣ ਹੀ ਲੱਗਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇਧਰ ਕਹਿਣ ਲੱਗੇ ਬਾਲਿਆ ਆ ਮਰਦਾਨਾ ਫਿਰ ਭੌਜਲ ਵਿੱਚ ਫਸ ਗਿਆ। ਮਹਾਰਾਜ ਇਹ ਤੁਹਾਡੇ ਆਖੇ ਵੀ ਤਾਂ ਨਹੀਂ ਨਾ ਲੱਗਦਾ, ਬਚਨ ਵੀ ਤਾਂ ਨਹੀਂ ਮੰਨਦਾ ਨਾ। ਕਹਿਣ ਲੱਗੇ ਬਾਈ ਨਾਲ ਆਏ ਦੀ ਲੱਜ ਹੁੰਦੀ ਹੈ, ਨਾਲੇ ਸਾਨੂੰ ਇਹਦੇ ਨਾਲ ਬੜੇ ਕੰਮ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਤਰ ਦ੍ਰਿਸ਼ਟੀ ਨਾਲ ਉੱਥੇ ਪਹੁੰਚ ਗਏ ਤੇ ਜਾਂ ਮਰਦਾਨੇ ਨੂੰ ਤੇਲ ਵਿੱਚ ਸੁੱਟਣ ਲੱਗਾ ਤਾਂ ਤੇਲ ਠੰਡਾ ਸ਼ੀਤ ਵਰਗਾ ਹੋ ਗਿਆ। ਹੈਰਾਨ ਹੋ ਗਿਆ ਕੌਡਾ ਰਾਖਸ਼, ਭਾਈ ਅੱਗ ਬਲ ਗਈ ਹੈ, ਲਾਟਾਂ ਵੀ ਨਿਕਲ ਰਹੀਆਂ ਹਨ, ਪਰ ਇਨ੍ਹਾਂ ਵਿੱਚ ਗਰਮਾਈ ਕਿਧਰ ਗਈ ਹੈ? ਤੇਲ ਨੂੰ ਹੱਥ ਲਾਇਆ ਤਾਂ ਠੰਡਾ ਬਰਫ ਹੋਇਆ ਹੋਇਆ ਤੇ ਮੁੜ ਕੇ ਵੇਖਦਾ ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਦੀਦਾਰ ਹੋ ਰਹੇ ਹਨ। ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹੀ ਅੰਤਾ ਕਰਨ ਸ਼ੁੱਧ ਹੋ ਗਿਆ। ਉਹ ਪਿਛਲਾ ਸਮਾਂ ਯਾਦ ਆ ਗਿਆ ਜਦੋਂ ਸ਼ਰਾਪ ਹੋਇਆ ਸੀ, ਯਾਦ ਆ ਗਿਆ ਕਿ ਮੈਂ ਰਾਜਾ ਜਨਕ ਜੀ ਦੇ ਪਾਸ ਰਸੋਈਆ ਸਾਂ, ਬ੍ਰਾਹਮਣ ਸਾਂ, ਰਸੋਈ ਤਿਆਰ ਕਰਦਾ ਸਾਂ, ਪਰ ਮਹਾਂਪੁਰਖਾਂ ਦਾ ਸ਼ਪਤ ਰਿਖੀਆਂ ਦਾ ਭੋਜਨ ਸੀ ਤੇ ਜਦੋਂ ਭੋਜਨ ਬਣ ਗਿਆ ਤਾਂ ਮੇਰਾ ਮਨ ਲਲਚਾ ਗਿਆ, ਮੈਨੂੰ ਭੁੱਖ ਨੇ ਸਤਾਇਆ ਬੜਾ ਤੇ ਮੈਂ ਉਸ ਭੋਜਨ ਨੂੰ ਜੂਠਾ ਕਰ ਦਿੱਤਾ, ਖਾ ਲਿਆ। ਜਦੋਂ ਉਹ ਭੋਜਨ ਖਾ ਕੇ ਜੂਠਾ ਕਰ ਦਿੱਤਾ ਤਾਂ ਸ਼ਪਤ ਰਿਸ਼ੀ ਜਦੋਂ ਛਕਣ ਲੱਗੇ ਤਾਂ ਕਹਿਣ ਲੱਗੇ, ਭਾਈ ਅੱਜ ਇਸ ਭੋਜਨ ਵਿੱਚ ਕਿਸੇ ਨੇ ਝੂਠ ਵਰਤਾਈ ਹੈ, ਇਹ ਪਵਿੱਤਰਤਾ ਨਹੀਂ ਨਜ਼ਰ ਆ ਰਹੀ। ਜਾਂ ਪੁੱਛਿਆ ਤਾਂ ਇਹ ਝੱਟ ਮੰਨ ਗਿਆ, ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਇਸ ਲਈ ਇਹ ਅਵਗਿਆ ਕੀਤੀ ਤੇ ਰਾਜਾ ਜਨਕ ਨੇ ਸ਼ਰਾਪ ਦਿੱਤਾ ਸੀ, ਜਾਓ ਇਹ ਰਾਖਸ਼ਾ ਮਹਾਂਪੁਰਖਾਂ ਦਾ ਭੋਜਨ ਜੂਠਾ ਕਰ ਦਿੱਤਾ ਈ ਤੇ ਚਰਨਾਂ ਤੇ ਡਿੱਗ ਪਿਆ, ਮਹਾਰਾਜ ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਜਾ ਸਕਦਾ, ਪਰ ਹੁਣ ਮੈਨੂੰ ਤਾਰੋਗੇ ਕਦੋਂ? ਆਖਿਆ ਤੂੰ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ, ਨਾਲੇ ਤੂੰ ਹਰ ਮਹਾਂਪੁਰਖ ਦੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ, ਰਸੋਈ ਦੀ ਸੇਵਾ ਕਰਦਾ ਰਿਹਾ, ਜਾਂ ਤੈਨੂੰ ਆਪ ਨਿਰੰਕਾਰ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਉਣਗੇ ਕਲਯੁਗ ਦੇ ਵਿੱਚ, ਉਹਨਾਂ ਦੇ ਹੱਥੀ ਤੇਰਾ ਉਧਾਰ ਹੋਵੇਗਾ। ਪਰ ਆ ਸ਼ੀਸ਼ਾ ਨਾਲ ਰੱਖੀ ਆਪਣੇ, ਇਸ ਵਿੱਚੋਂ ਆਪਣਾ ਮੁਖ ਵੇਖ ਲਿਆ ਕਰੀ, ਜਦੋਂ ਤੈਨੂੰ ਇਹਦੇ ਵਿੱਚੋਂ ਮਨੁੱਖਾਂ ਵਾਲਾ ਮੁਖ ਨਜ਼ਰ ਆਵੇ ਨਾ, ਸਮਝ ਲਈ ਕਿ ਅੱਜ ਤੇਰੇ ਉਧਾਰ ਹੋਣ ਦਾ, ਤੇਰੀ ਕਲਿਆਣ ਹੋਣ ਦਾ ਦਿਨ ਹੈ। ਉਚਾਰਨ ਕਰੋ ਸ੍ਰੀ ਬੜਿਆਂ ਬੜਿਆਂ ਨੂੰ ਖਾਂਦਾ ਰਿਹਾ, ਪਰ ਅੱਜ ਜਦੋਂ ਗੁਰੂ ਨਾਨਕ ਦਾ ਦੀਦਾਰ ਹੋਇਆ ਤੇ ਵੇਖਦਾ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਤਾਂ ਦੇਵਤਿਆਂ ਵਰਗਾ ਚਿਹਰਾ ਨਜ਼ਰ ਆਇਆ। ਉਹ ਸਾਰੀ ਘਟਨਾ ਜੋ ਸੀ ਉਹ ਫਿਲਮ ਵਾਂਗੂ ਅੱਖਾਂ ਤੋਂ ਲੰਘ ਗਈ ਤੇ ਨੇਤਰਾਂ ਤੋਂ ਜਲ ਨਹੀਂ ਰੁਕਦਾ, ਚਿਰਨਾਂ ਤੇ ਡਿੱਗ ਪਿਆ। ਉਹ ਮੇਰਾ ਦੇ ਸਾਈ ਬਖਸ਼ਿਸ਼ਾਂ ਦੇ ਸਾਗਰ, ਤੂੰ ਮੇਰੇ ਪਾਪਾਂ ਤੇ ਰੀਝ ਕੇ ਆਇਆ ਮੈਨੂੰ ਤਾਰਨ ਲਈ, ਜਿਤਨੇ ਕਦਮ ਰੱਖੇ ਮੇਰੇ ਸਿਰ ਮੱਥੇ, ਹੁਣ ਕਿਰਪਾ ਕਰੋ, ਮਿਹਰ ਕਰੋ, ਦਇਆ ਦ੍ਰਿਸ਼ਟੀ ਕਰੋ, ਮੈਂ ਕੋਈ ਤੁਹਾਡੀ ਸੇਵਾ ਕਰਾਂ ਤੇ ਜੰਗਲ ਵਿੱਚ ਜਾ ਕੇ ਸੋਹਣੇ ਸੋਹਣੇ ਫਲ ਲਿਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਿਹਰ ਦਾ ਹੱਥ ਜਦੋਂ ਕੌਡੇ ਰੱਖ

0: ਦੇਵ ਲੋਕ ਵਿੱਚ ਭੇਜ ਦਿੱਤਾ, ਜਾ ਬਈ ਤੇਰੇ ਗੁਨਾਹ ਬਖਸ਼ੇ, ਉਚਾਰਨ ਕਰੋ ਸ੍ਰੀ
1: ਵਾਹਿਗੁਰੂ,
0: ਕਿਉਂਕਿ ਆਪ ਪਾਪੀਆਂ ਨੂੰ ਜੋ ਉਤਾਰਨ ਲਈ ਆਏ ਸਨ, ਇਸੇ ਲਈ ਧੰਨ ਗੁਰੂ ਨਾਨਕ।

ਦੀਦਾਰ ਬਖਸ਼ਿਸ਼ ਕੀਤੇ ਨੇ। ਗੁਰੂ ਚਰਨਾਂ ਦੀ ਹਾਜ਼ਰੀ ਭਰਦਿਆਂ ਹੋਇਆ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ। ਹਰ ਰੋਜ਼ ਆਪਾਂ ਇੱਕ ਪੌੜੀ ਦੀ ਵਿਚਾਰ ਕਰਦੇ ਹਾਂ। ਇਹਨਾਂ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਿੱਖੀ ਦੇ ਮਾਰਗ ਦੀ ਗੱਲ ਕੀਤੀ ਹੈ, ਭਗਤੀ ਦੇ ਮਾਰਗ ਦੀ ਗੱਲ ਕੀਤੀ ਹੈ, ਸਿੱਖੀ ਕਮਾਉਣੀ ਕਿਵੇਂ ਹੈ ਉਹ ਤਰੀਕਾ ਦੱਸਿਆ ਹੈ। ਪੁਰਾਤਨ ਸਿੱਖਾਂ ਨੇ, ਪੁਰਾਤਨ ਭਗਤਾਂ ਨੇ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਕਰਦਿਆਂ ਹੋਇਆਂ ਕਿਵੇਂ ਨਿਰਵਾਹ ਕੀਤੀ, ਇਹਨਾਂ ਵਾਰਾਂ ਦੇ ਵਿੱਚ ਐਸੀਆਂ ਗੱਲਾਂ ਕੀਤੀਆਂ ਨੇ। ਅਤੇ ਕਿਤੇ ਕਿਤੇ ਭਾਈ ਗੁਰਦਾਸ ਜੀ ਨੇ ਜਿਹੜੇ ਪੁਰਾਣੇ ਵੇਦ ਪਾਠ ਨੇ ਉਹਨਾਂ ਦੇ ਵਿੱਚ ਜਿਹੜੀਆਂ ਦੰਦ ਕਥਾਵਾਂ ਨੇ ਉਹਨਾਂ ਦਾ ਜ਼ਿਕਰ ਵੀ ਕਰਨਾ ਕੀਤਾ। ਹਰੇਕ ਧਰਮ ਦੇ ਆਪੋ ਆਪਣੇ ਧਾਰਮਿਕ ਗ੍ਰੰਥ ਹਨ। ਹਰੇਕ ਗ੍ਰੰਥ ਦੀ ਆਪੋ ਆਪਣੀ ਵਿਚਾਰਧਾਰਾ ਹੈ। ਭਾਈ ਗੁਰਦਾਸ ਜੀ ਨੇ ਉਹਨਾਂ ਵਿੱਚੋਂ ਟੂਕ ਮਾਤਰ, ਰੰਚਕ ਮਾਤਰ, ਸਾਖੀਆਂ ਜਿਹੜੀਆਂ ਲਿਖੀਆਂ ਉਹਨਾਂ ਦੀ ਗੱਲ ਕਰਕੇ ਤੇ ਅਖੀਰਲੀ ਪੰਕਤੀ ਦੇ ਵਿੱਚ ਤੱਤ ਨਿਚੋੜ ਕੱਢ ਕੇ, ਜਿਵੇਂ ਦੁੱਧ ਨੂੰ ਰਿੜਕ ਕੇ ਉਹਦੇ ਵਿੱਚੋਂ ਤੱਤ ਸਾਰ ਕੱਢਿਆ ਜਾਂਦਾ। ਕਿਸੇ ਸਾਖੀ ਦਾ ਭਾਵ ਕੀ ਹੁੰਦਾ ਹੈ, ਉਹਦੇ ਵਿੱਚੋਂ ਸਿੱਖਿਆ ਕੀ ਮਿਲਦੀ ਹੈ। ਸਾਖੀ ਤਾਂ ਇੱਕ ਘਟਨਾ ਦਾ ਨਾਮ ਹੈ, ਪਰ ਉਹ ਘਟਨਾ, ਉਹ ਸਾਖੀ ਅੱਜ ਸਾਡਾ ਮਾਰਗ ਦਰਸ਼ਨ ਕਿਵੇਂ ਕਰਦੀ ਹੈ, ਅੱਜ ਸਾਡੀ ਅਗਵਾਈ ਉਹ ਕਿਵੇਂ ਕਰਦੀ ਹੈ, ਇਹ ਅਸੀਂ ਦੇਖਣਾ ਹੁੰਦਾ ਹੈ। ਕੱਲ੍ਹ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪੌੜੀ ਵਿੱਚ ਵਿਚਾਰ ਕੀਤੀ ਸੀ, ਭਗਤ ਭਗਤ ਜਗ ਵਜਿਆ, ਚੋਂ ਚੱਕਾਂ ਦੇ ਵਿੱਚ ਚਮਰੇਟਾ ਭਗਤ ਰਵਿਦਾਸ ਜੀ ਦੀ ਗੱਲ ਉਹਨਾਂ ਨੇ ਕੀਤੀ ਸੀ, ਜੋ ਬਨਾਰਸ ਦੇ ਚੌਂਕ ਵਿੱਚ ਬੈਠ ਕੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਨੇ ਅਤੇ ਪਰਮਾਤਮਾ ਦੀ ਭਗਤੀ ਦੇ ਨਾਲ ਆਪਣੇ ਮਨ ਨੂੰ ਵੀ ਗੰਢੇ ਲਾਉਂਦੇ ਨੇ, ਤੋਪੇ ਲਾਉਂਦੇ ਨੇ, ਜਿਵੇਂ ਜੁੱਤੀ ਗੰਢੀ ਦੀ ਹੈ। ਮਨ ਨੂੰ ਕਿਵੇਂ ਗੰਢਣਾ ਹੈ ਇਹ ਭਗਤ ਰਵਿਦਾਸ ਜੀ ਨੇ ਸਾਨੂੰ ਵੀ ਦੱਸਣਾ ਕੀਤਾ। ਉਸ ਤੋਂ ਬਾਅਦ ਅੱਜ ਜਿਹੜੀ ਵਾਰ ਦੀ ਪੌੜੀ ਹੈ, ਇਸ ਪੌੜੀ ਦਾ ਨੰਬਰ ਹੈ 18 ਅਤੇ ਵਾਰ ਦਾ ਨੰਬਰ ਹੈ 10। ਦਸਵੀਂ ਵਾਰ ਹੈ, 18ਵੀਂ ਪੌੜੀ ਹੈ। ਗੌਤਮ ਨਾਰ ਅਹਿਲਿਆ ਤਿਸ ਨੂੰ ਦੇਖ ਇੰਦਰ ਲੋਭਾਣਾ, ਇਹ ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਜੋ ਘਟਨਾਵਾਂ ਲਿਖੀਆਂ ਨੇ, ਜੋ ਸਾਖੀਆਂ ਲਿਖੀਆਂ ਨੇ,